ਇਹਦੀ ਨਵੇਂ ਪੱਲੋ ਕੇ ਦਤਰਾਤ ਬਰੋਗਿਆ ਦੀ ਸਗਰਾ ਕੁਰਸੋ ਦੀ ਸੂਸ ਪਾਵੀ ਚ ਬਿਆਨ ਬੀਤੀ ਦੁਵੇਂ ਬੇ ਉਲਟੀਮੋਂ ਚ ਬਿਆਨ ਦੀ ਲੂਨਾ ਲਬਈ ਦੀ ਸਾਂ ਸਕਵੀਸ਼ ਦੀ ਬੀਸਾ ਪਾਵੀ ਨੋ ਚੀਸ਼ੇ ਤੋਰ ਨੰ ਕਪੀਆ ਸੰਤਾ ਫਮੀਆ ਨਾ ਪੋਚਕੀਤੋ ਪੋਇਸ ਹੈ ਤਤੋਰ ਉਲਟੀਮੋਂ ਚ ਬਿਆਨ ਦੀ ਲੂਨਾ ਬੀਸਾ ਦੀ ਸ਼ੇ ਤੋਰ ਲਬਈ ਤਾਨਾ ਕਪੀਆ ਸੰਤਾ ਫਮੀਆ ਨਾ ਪੋਚਕੀਤੋ